0: जो ऑब्जेक्ट है कि इहदी जरूरत क्यों पई कि साढ़े संविधान दे विच इंडिया दे विच इस नूं क्यों इंट्रोड्यूस किया गया। इहदा बेसिक जिहड़ा कंसैप्ट सी या जो ऑब्जेक्ट सी ओह सी कि जिहड़े वीकर सैक्शन दे लोग ने उहनां नूं जस्टिस प्रोवाइड कराया जावे। जिस तरह कोई डिजेबल्ड है गे, कोई फाइनैंशली वीक ने या कोई इलिटरेट लोग ने जिन्हां नूं कानून दे बारे कुछ भी नहीं पता कि कोर्ट किस तरह अप्रोच करना है, किस तरह असी रिलीफ लेना है, किस तरह असी अपनी समस्या नूं हल करना है। इस करके उन्हां लोगों नूं जस्टिस दिलाण दे लई साडे कंस्टीट्यूशन दे विच एक PIL नूं इंट्रोड्यूस किया गया ताकि पब्लिक इंट्रस्ट दे विच ए लिटिगेशन करके उन्हां नूं रिलीफ दिलाया जाए, उन्हां नूं जस्टिस दिलाया जाए, उन्हां नूं एक न्याय मिल सके।
1: अच्छा खेड़ा साहब, जिवें तुसीं कहा कि यह जनहित दे विच पब्लिक इंट्रस्ट ये जिहड़ी है लोकां दे भले दे लई मतलब कीती जांदी उहनां दे हित दे विच, ਤਾਂ ਇਹ ਜਨਹਿਤ ਜਾਚਕਾ ਜੋ ਹੁੰਦੀ ਹੈ ਇਹਦੇ ਵਿੱਚ ਕੀ ਮੁੱਦੇ ਹੁੰਦੇ ਨੇ, ਮਤਲਬ ਕਿਹੜੀਆਂ ਕਿਹੜੀਆਂ ਗੱਲਾਂ 'ਤੇ ਜਨਹਿਤ ਜਾਚਕਾ ਜਿਹੜੀ ਦਾਇਰ ਕੀਤੀ ਜਾ ਸਕਦੀ ਹੈ ਕੋਰਟ ਦੇ ਵਿੱਚ?
0: ਜਨਹਿਤ ਜਾਚਕਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੱਕ ਬੇਸਿਕ ਕੰਡੀਸ਼ਨ ਹੈ ਕਿ ਉਹਦੇ ਵਿੱਚ ਪਬਲਿਕ ਇੰਟਰਸਟ ਇਨਵੋਲਵ ਹੋਣਾ ਜ਼ਰੂਰੀ ਹੈ। ਅਗਰ ਪਬਲਿਕ ਇੰਟਰਸਟ ਇਨਵੋਲਵ ਨਹੀਂ ਹੈ ਤਾਂ ਜਨਹਿਤ ਜਾਚਕਾ ਫਾਈਲ ਨਹੀਂ ਕੀਤੀ ਜਾ ਸਕਦੀ। ਪਿੱਛੇ ਬਹੁਤ ਟਾਈਮ ਪੁਰਾਣੀ ਗੱਲ ਹੈਗੀ ਕਿ ਇੱਕ ਗਾਓਂ ਦੇ ਵਿੱਚ ਇੱਕ ਨਦੀ ਸੀ ਕਿ ਸਭ ਲੋਕ ਉਸ ਤੋਂ ਪਾਣੀ ਪੀਂਦੇ ਸੀ ਔਰ ਪਾਣੀ ਬੜਾ ਕਲੀਨ ਸੀ। ਲੇਕਿਨ ਕੁਛ ਟਾਈਮ ਬਾਅਦ ਦੇਖਿਆ ਕਿ ਉਸ ਪਾਣੀ ਦੇ ਵਿੱਚ ਲੋਕ ਗਾਰਬੇਜ ਵਗੈਰਾ ਪਾਉਣ ਲੱਗ ਗਏ ਔਰ ਫੈਕਟਰੀਆਂ ਵਗੈਰਾ ਦਾ ਜੋ ਵੇਸਟੇਜ ਹੈ ਉਹਦੇ ਵਿੱਚ ਆਉਣ ਲੱਗ ਗਿਆ, ਜਿਸ ਕਰਕੇ ਉਹ ਪਾਣੀ ਪੋਲਿਊਟਿਡ ਹੋ ਗਿਆ। ਲੇਕਿਨ ਉਸ ਪਿੰਡ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਕਿਸ ਤਰੀਕੇ ਇਹਨਾਂ ਨੂੰ ਰੋਕ ਸਕਦੇ ਹਾਂ ਜਿਹੜੇ ਫੈਕਟਰੀ ਦਾ ਕੂੜਾ ਇਹਦੇ 'ਚ ਪਾਉਂਦੇ ਨੇ, ਸਾਡੇ ਕੋਲ ਕੀ ਰੈਮੇਡੀ। ਉਹ ਇਲੀਟਰੇਟ ਲੋਕ ਇਹ ਸਨ, ਪਿੰਡ ਦੇ ਲੋਕ ਸਨ, ਉਹ ਕੋਰਟ 'ਚ ਅਪਰੋਚ ਨਹੀਂ ਕਰ ਸਕਦੇ ਸੀ। ਉਸ ਪਿੰਡ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਇੱਕ ਪ੍ਰੋਫੈਸਰ ਆਇਆ, ਉਸਨੇ ਦੇਖਿਆ ਕਿ ਇੰਨੇ ਪਿੰਡ ਦੇ ਲੋਕਾਂ ਨਾਲ ਬੜਾ ਅਨਿਆਏ ਹੋ ਰਿਹਾ ਔਰ ਇਹ ਲੋਕ ਇਸ ਤਰ੍ਹਾਂ ਕੂੜਾ ਸੁੱਟ ਕੇ ਪਾਣੀ ਨੂੰ ਪੋਲਿਊਟਿਡ ਕਰੀ ਜਾ ਰਹੇ ਨੇ, ਇਹਦੀ ਜਿਹੜੀ ਕੁਆਲਿਟੀ ਉਹਨੂੰ ਖਰਾਬ ਕਰ ਰਹੇ ਨੇ। ਉਸ ਪ੍ਰੋਫੈਸਰ ਨੇ ਹਾਈਕੋਰਟ ਦੇ ਵਿੱਚ ਇੱਕ ਜਨਹਿਤ ਯਾਚਿਕਾ ਦਾਇਰ ਕੀਤੀ, ਗੌਰਮੈਂਟ ਨੂੰ ਵੀ ਪਾਰਟੀ ਬਣਾਇਆ ਔਰ ਜਿਹੜੇ ਵਿੱਚ ਕੂੜਾ ਪਾ ਰਹੇ ਸੀ ਉਹਨਾਂ ਨੂੰ ਵੀ ਪਾਰਟੀ ਬਣਾਇਆ ਔਰ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਇਸ ਪਾਣੀ ਨੂੰ ਕਲੀਨ ਰੱਖਿਆ ਜਾਵੇ ਔਰ ਅੱਜ ਤੋਂ ਬਾਅਦ ਕੋਈ ਕੂੜਾ ਇਹਦੇ 'ਚ ਨਹੀਂ ਪਾਏਗਾ। ਅਤੇ ਕਹਿਣ ਦਾ ਭਾਵ ਇਹ ਹੈਗਾ ਕਿ ਇਹਦੇ ਵਿੱਚ ਉਹ ਪਬਲਿਕ ਇੰਟਰਸਟ ਇਨਵੋਲਵ ਸੀ, ਜਿਸ ਨੇ ਉਹ ਰਿਟ ਫਾਈਲ ਕੀਤੀ ਉਹਦਾ ਓਬਜੈਕਟ ਸੀ ਕਿ ਪਬਲਿਕ ਨੂੰ ਰਿਲੀਫ ਮਿਲੇ, ਪਬਲਿਕ ਨੂੰ ਜਿਹੜੀ ਸੁਵਿਧਾ ਮਿਲੇ, ਪਬਲਿਕ ਨੂੰ ਜਸਟਿਸ ਮਿਲੇ। ਉਹ ਜਿਹੜੇ ਵਿਚਾਰੇ ਅਨਪੜ੍ਹ ਲੋਕ ਸਨ ਜਿਹਨਾਂ ਕੋਲ ਪੈਸਾ ਵੀ ਨਹੀਂ ਸੀ ਔਰ ਇਸ ਰੈਮੇਡੀ ਦਾ ਪਤਾ ਵੀ ਨਹੀਂ ਸੀ ਕਿ ਕਿਸ ਤਰੀਕੇ ਨੂੰ ਅਵੇਲ ਕਰਨਾ, ਕੋਰਟ ਨੂੰ ਕਿਸ ਤਰ੍ਹਾਂ ਅਪਰੋਚ ਕਰਨਾ ਹੈ, ਤਾਂ ਉਸ ਪ੍ਰੋਫੈਸਰ ਨੇ ਕੋਰਟ ਨੂੰ ਅਪਰੋਚ ਕਰਕੇ ਇਹਨਾਂ ਨੂੰ ਰਿਲੀਫ ਦਿਲਾ ਕੇ ਉਸ ਵਾਟਰ ਨੂੰ ਕਲੀਨ ਕਰਵਾਇਆ।
1: ਖੇੜਾ ਸਾਹਿਬ, ਜਿਵੇਂ ਹੁਣ ਤੁਸੀਂ ਇੱਕ ਉਦਾਹਰਣ ਦਿੱਤੀ, ਇੱਕ ਪ੍ਰੋਫੈਸਰ ਨੇ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਕੰਮ ਕੀਤਾ ਇੱਕ ਪਿੰਡ ਦੇ ਵਿੱਚ, ਤਾਂ ਮੈਂ ਤੁਹਾਡੇ ਕੋਲ ਇਹੀ ਪੁੱਛਣਾ ਚਾਹੁੰਦਾ ਕਿ ਜਨਹਿਤ ਜਾਚਕਾ ਜਿਹੜਾ ਕੌਣ ਫਾਈਲ ਕਰ ਸਕਦਾ, ਕੌਣ ਦਾਇਰ ਕਰ ਸਕਦਾ? ਕੋਈ ਵੀ ਬੰਦਾ ਕਰ ਸਕਦਾ ਹੈ ਜਾਂ ਕੋਈ ਖਾਸ ਬੰਦਾ ਕਰ ਸਕਦਾ ਹੈ ਜਾਂ ਕੋਈ ਵਕੀਲ ਕਰ ਸਕਦਾ, ਇਹਦੇ ਬਾਰੇ ਵੀ ਸਾਨੂੰ ਦੱਸ।
0: ਜਨਹਿਤ ਜਾਚਿਕਾ ਕੋਈ ਵੀ ਇਨਸਾਨ ਇੰਡੀਵਿਜੁਅਲ ਕਪੈਸਿਟੀ ਵਿੱਚ ਵੀ ਕਰ ਸਕਦਾ ਹੈ, ਲੇਕਿਨ ਉਹਦੀ ਜਿਹੜੀ ਬੇਸਿਕ ਕੰਡੀਸ਼ਨ ਹੈ ਉਹ ਕੰਡੀਸ਼ਨ ਇਹ ਹੈਗੀ ਕਿ ਉਹਦੇ 'ਚ ਪਬਲਿਕ ਇੰਟਰਸਟ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ। ਅਗਰ ਪਬਲਿਕ ਇੰਟਰਸਟ ਇਨਵੋਲਵ ਹੈ ਤਾਂ ਉਹ ਜਨਹਿਤ ਯਾਚਿਕਾ ਬਣ ਜਾਏਗੀ, ਅਗਰ ਉਹਦਾ ਕੋਈ ਸੈਲਫ ਇੰਟਰਸਟ ਹੈ ਤਾਂ ਜਨਹਿਤ ਯਾਚਿਕਾ ਫਾਈਲ ਨਹੀਂ ਹੋ ਸਕਦੀ। ਉਹ ਇੰਡੀਵਿਜੁਅਲ ਵੀ ਕਰ ਸਕਦਾ ਔਰ ਕੋਈ ਔਰਗਨਾਈਜੇਸ਼ਨ ਵੀ ਇਸ ਜਨਹਿਤ ਯਾਚਿਕਾ ਕੋਰਟ 'ਚ ਫਾਈਲ ਕਰਕੇ ਉਹਨਾਂ ਲੋਕਾਂ ਨੂੰ ਜਸਟਿਸ ਦਿਲਵਾ ਸਕਦੀ ਹੈ।
1: ਮਤਲਬ ਕੋਈ ਵੀ ਕਰ ਸਕਦਾ
0: ਜੀ,
1: ਬੇਸਿਕ ਮੁੱਦਾ ਕਿ ਜਨਹਿਤ ਦੀ ਗੱਲ ਹੋਵੇ ਉਹ ਕੋਈ ਨਿੱਜੀ ਮੁੱਦੇ ਦੇ ਉੱਤੇ ਨਹੀਂ ਕਰ ਸਕਦੇ, ਮਤਲਬ ਜਿਹੜਾ ਕਿ ਬਹੁਤ ਸਾਰੇ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਉਹਦੇ 'ਤੇ ਕਰ ਸਕਦੇ ਨੇ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਜਨਹਿਤ ਯਾਚਿਕਾ ਫਾਈਲ ਕਰਨ ਦਾ ਜਾਂ ਜਨਹਿਤ ਯਾਚਿਕਾ ਦਾਇਰ ਕਰਨ ਦਾ ਤਰੀਕਾ ਕੀ ਹੈ, ਕਿੱਥੇ ਕੀਤੀ ਜਾ ਸਕਦੀ ਹੈ, ਕਿਹੜੀ ਅਦਾਲਤ ਦੇ ਵਿੱਚ ਕੀਤੀ ਜਾ ਸਕਦੀ?
0: ਜਨਹਿਤ ਯਾਚਿਕਾ ਹਾਈਕੋਰਟ ਔਰ ਸੁਪਰੀਮ ਕੋਰਟ ਵਿੱਚ ਕੀਤੀ ਜਾ ਸਕਦੀ ਹੈ। ਹਾਈਕੋਰਟ ਦੇ ਵਿੱਚ ਸਾਡੇ ਕੰਸਟੀਟਿਊਸ਼ਨ ਵਿੱਚ ਆਰਟੀਕਲ 226 ਦੇ ਵਿੱਚ ਜਨਹਿਤ ਯਾਚਿਕਾ ਫਾਈਲ ਹੋ ਸਕਦੀ ਹੈ ਔਰ ਸੁਪਰੀਮ ਕੋਰਟ ਵਿੱਚ ਆਰਟੀਕਲ 32 ਦੇ ਵਿੱਚ ਜਨਹਿਤ ਯਾਚਿਕਾ ਫਾਈਲ ਕੀਤੀ ਜਾ ਸਕਦੀ ਹੈ। ਔਰ ਜਨਹਿਤ ਯਾਚਿਕਾ ਕੋਈ ਇੰਡੀਵਿਜੁਅਲੀ ਫਾਈਲ ਕਰ ਸਕਦਾ, ਅਗਰ ਉਹ ਕਿਸੇ ਵਕੀਲ ਦੀ ਹੈਲਪ ਨਹੀਂ ਲੈ ਸਕਦਾ, ਫਾਈਨੈਂਸ਼ਲੀ ਉਹਨੂੰ ਪ੍ਰੋਬਲਮ ਹੈ, ਉਹ ਇਸ ਤਰ੍ਹਾਂ ਦੇ ਐਕਸਪੈਂਸਿਸ ਅਫੋਰਡ ਨਹੀਂ ਕਰ ਸਕਦਾ, ਉਹ ਸਾਦੇ ਪੇਪਰ 'ਤੇ ਵੀ ਆਪਣੇ ਸਾਰੇ ਫੈਕਟਸ ਲਿਖ ਕੇ ਜੋ ਜੋ ਸਮੱਸਿਆਵਾਂ ਹੈਗੀਆਂ ਲੋਕਾਂ ਦੀਆਂ ਅਗਰ ਉਹਨੂੰ ਹਾਈਕੋਰਟ ਦੇ ਵਿੱਚ ਚੀਫ ਜਸਟਿਸ ਨੂੰ ਭੇਜੇਗਾ ਔਰ ਨੀਚੇ ਇੱਕ ਲਾਈਨ ਲਿਖ ਦੇਗਾ ਕਿ ਮੇਰੀ ਜਨਾਬ ਨੂੰ ਰਿਕੁਐਸਟ ਹੈ ਕਿ ਮੇਰੀ ਰੀਪ੍ਰਜੈਂਟੇਸ਼ਨ ਨੂੰ ਐਜ ਏ ਰਿਟ ਪਟੀਸ਼ਨ ਐਜ ਏ PIL ਟ੍ਰੀਟ ਕੀਤਾ ਜਾਏ, ਤਾਂ ਹਾਈਕੋਰਟ ਜੇ ਚਾਹੇ ਤਾਂ ਉਹਨੂੰ PIL ਟ੍ਰੀਟ ਕਰਕੇ ਆਮ ਲੋਕਾਂ ਨੂੰ ਇਹ ਰਿਲੀਫ ਦਿਲਵਾ ਸਕਦੀ ਹੈ।
1: ਅੱਛਾ, ਤੁਸੀਂ ਇੱਥੇ ਦੋ ਗੱਲਾਂ ਕੀਤੀਆਂ, ਇੱਕ ਤਾਂ ਕਿਹਾ ਕਿ ਹਾਈਕੋਰਟ ਦੇ ਵਿੱਚ ਵੀ ਹੋ ਸਕਦੀ ਹੈ, ਸੁਪਰੀਮ ਕੋਰਟ ਦੇ ਵਿੱਚ ਵੀ ਹੋ ਸਕਦੀ ਹੈ, ਦੂਜੀ ਗੱਲ ਤੁਸੀਂ ਇਹ ਦੱਸੀ ਕਿ ਬੇਸ਼ੱਕ ਸਾਦੇ ਪੇਪਰ ਦੇ ਉੱਤੇ ਵੀ ਕਰ ਸਕਦਾ, ਜ਼ਰੂਰੀ ਨਹੀਂ ਇਹਦੇ 'ਚ ਵਕੀਲ ਹੋਵੇ। ਹੁਣ ਕੋਈ ਵੀ ਜਨਹਿਤ ਯਾਚਿਕਾ ਕੀ ਉਹ ਹਾਈਕੋਰਟ 'ਚ ਕੀਤੀ ਜਾਵੇ ਜਾਂ ਸੁਪਰੀਮ ਕੋਰਟ 'ਚ ਕੀਤੀ

0: ਉਹਨਾਂ ਦਾ ਬ੍ਰੈਡ ਐਂਡ ਬਟਰ ਜਿਹੜਾ ਹੈ ਉਹ ਵਿਚਾਰਿਆਂ ਦਾ ਡੈਮੇਜ ਹੋ ਜਾਏਗਾ, ਤੇ ਇਹ ਕਨਫਲਿਕਟ ਹੋਣ ਕਰਕੇ ਇਹ ਵੀ ਇੱਕ PIL ਦਾ ਨੁਕਸਾਨ ਹੋ ਜਾਂਦਾ ਹੈ। ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਧਿਆਨ ਰੱਖਦੇ ਹੋਇਆ, PIL ਦੇ ਬੈਨੀਫਿਟਸ ਵੀ ਨੇ ਔਰ ਮੈਰਿਟਸ ਵੀ ਨੇ ਔਰ ਇਹਦੀ ਡੀਮੈਰਿਟਸ ਵੀ ਨੇ।
1: ਰਾਕੇਸ਼ ਖੇੜਾ ਜੀ, ਅੱਜ ਤੁਸੀਂ ਸਾਨੂੰ ਜਨਹਿਤ ਜਾਚਕਾ ਦੇ ਬਾਰੇ 'ਚ ਦੱਸਿਆ ਕਿ ਜਨਹਿਤ ਜਾਚਕਾ ਜਾਂ PIL ਕੀ ਹੁੰਦੀ ਹੈ, ਇਹ ਕਿਉਂ ਫਾਈਲ ਕੀਤੀ ਜਾਂਦੀ ਹੈ, ਇਹਨੂੰ ਕਿਸ ਤਰੀਕੇ ਦੇ ਨਾਲ ਫਾਈਲ ਕੀਤਾ ਜਾਣਾ ਚਾਹੀਦਾ ਹੈ, ਅਤੇ ਕਿੱਥੇ ਫਾਈਲ ਹੁੰਦੀ ਹੈ, ਇਹਦੇ ਕੀ ਫਾਇਦੇ ਨੇ, ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਹੁਣੇ ਤੁਸੀਂ ਕਾਨੂੰਨੀ ਸਲਾਹ, ਜਨਹਿਤ ਜਾਚਿਕਾ ਅਤੇ ਇਸ ਦਾ ਮਹੱਤਵ ਬਾਰੇ ਐਡਵੋਕੇਟ ਰਾਕੇਸ਼ ਖੇੜਾ ਨਾਲ ਇੱਕ ਗੱਲਬਾਤ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਇਹ ਲੋਕ ਗੀਤ, ਬੇ ਮੈਂ ਪਾਣੀ ਭਰਿੰਦੀਆਂ ਸੱਜਰਾ, ਜਿਸ ਨੂੰ ਆਵਾਜ਼ ਦਿੱਤੀ ਏ ਚੰਦਰਕਾਂਤਾ ਕਪੂਰ ਨੇ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਨਜ਼ਦੀਕੀ ਖੇਤਰੀ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਅਤ ਤੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਨੀਂਹ ਪੱਥਰ ਰੱਖਣਗੇ ਸੁਪਰੀਮ ਕੋਰਟ ਵੱਲੋਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਤੇ ਜਾਂ ਗੰਭੀਰ ਰੂਪ ਵਿਚ ਬੀਮਾਰ ਕੈਦੀਆਂ ਦੀ ਰਿਹਾਈ ਲਈ ਵਿਆਪਕ ਨੀਤੀ ਤਿਆਰ ਕਰਨ ਦਾ ਨਿਰਦੇਸ਼ ਜਾਰੀ ਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਨੇੜਲੇ ਖੇਤਰੀ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਉਨਾਂ ਕਿਹਾ ਕਿ ਬਿਮਸਟੇਕ ਮੈਂਬਰ ਦੇਸ਼ਾਂ ਨੂੰ ਰਲ ਕੇ ਕੰਮ ਕਰਨ ਅਤੇ ਆਪਣੇ ਆਪਸੀ ਲਾਭ ਲਈ ਫੈਸਲਾਕੁੰਨ ਕਾਰਵਾਈਆਂ ਕਰਨ ਦੀ ਲੋੜ ਏ ਉਹ ਅੱਜ ਨਵੀਂ ਦਿੱਲੀ ਵਿਚ ਬਿਮਸਟੇਕ ਰਾਸ਼ਟਰੀ ਸੁਰੱਖਿਆ ਮੁਖੀਆਂ ਦੀ ਪੰਜਵੀਂ ਮੀਟਿੰਗ ਵਿਚ ਬੋਲ ਰਹੇ ਸਨ ਸ੍ਰੀ ਡੋਵਾਲ ਨੇ ਕਿਹਾ ਕਿ ਦੁਨੀਆਂ ਟਕਰਾਵਾਂ ਤੇ ਭੂ ਸਿਆਸੀ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰ ਰਹੀ ਏ ਤੇ ਦੇਸ਼ ਵੱਖ ਵੱਖ ਖੇਤਰਾਂ ਚ ਸੁਰੱਖਿਆ ਖਤਰਿਆਂ ਦਾ ਵੀ ਸਾਹਮਣਾ ਕਰ ਰਹੇ ਨੇ ਜੋ ਤੇਜ਼ ਤਕਨੀਕੀ ਤਰੱਕੀ ਰਾਹੀਂ ਵਧੇ ਨੇ ਉਨਾਂ ਕਿਹਾ ਕਿ ਬਿਮਸਟੇਕ ਮੈਂਬਰ ਦੇਸ਼ਾਂ ਨੇ ਦਹਿਸ਼ਤਗਰਦੀ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਾਈਬਰ ਖਤਰਿਆਂ ਅਤੇ ਸਮੁੰਦਰੀ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਅਹਿਮ ਤੌਰ ਤੇ ਵਧੀਆ ਸਹਿਯੋਗ ਕੀਤਾ ਹੈ ਉਨਾਂ ਇਹ ਵੀ ਕਿਹਾ ਕਿ ਬਿਮਸਟੇਕ ਦੇਸ਼ ਇਕੱਠਿਆਂ ਰਲ ਕੇ ਨਵੇਂ ਅਤੇ ਉਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਨੇ ਉਨਾਂ ਨੇ ਆਲਮੀ ਸਪਲਾਈ ਲੜੀਆਂ ਵਿਚ ਵਿਘਨ ਸਮੇਤ ਆਰਥਿਕ ਚੁਣੌਤੀਆਂ ਦਾ ਹੱਲ ਕਰਨ ਲਈ ਬਿਮਸਟੇਕ ਮੈਂਬਰ ਦੇਸ਼ਾਂ ਵਿਚਕਾਰ ਨੇੜਲੇ ਸਹਿਯੋਗ ਦੀ ਵੀ ਜ਼ਰੂਰਤ ਤੇ ਜ਼ੋਰ ਦਿੱਤਾ ਸ੍ਰੀ ਡੋਵਾਲ ਨੇ ਬਿਮਸਟੇਕ ਨੂੰ ਉਜਾਗਰ ਕੀਤਾ ਜੋ ਕਰੀਬ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਸਾਂਝੀ GDP ਦੇ ਨਾਲ ਹਿੰਦ ਮਹਾਸਾਗਰ ਦੇ ਸਭ ਤੋਂ ਅਹਿਮ ਤੇ ਜੀਵੰਤ ਖੇਤਰਾਂ ਨੂੰ ਇਕੱਠਾ ਕਰਦਾ ਹੈ
1: There's an urgent need for us.
2: हमारे लिए जरूरी है कि हम मिलकर काम करें आपसी फायदे के लिए एक ठोस कदम उठाएं और उन बड़ी समस्याओं का समाधान आपसी बातचीत और विचार विमर्श से निकालें जिनका हम सभी सामना कर रहे हैं बिम्सटेक हिंद महासागर के सबसे महत्वपूर्ण और जीवंत क्षेत्रों को एक मंच पर लाता है यहाँ 1,70,00,000,000 लोग रहते हैं जो दुनिया की आबादी का लगभग 22% है
1: 22% ऑफ द वर्ल्ड पॉपुलेशन
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਯਤਨ ਇਕ ਅਜਿਹਾ ਭਾਰਤ ਬਣਾਉਣਾ ਜਿੱਥੇ ਸਰਹੱਦਾਂ ਨਾ ਸਿਰਫ਼ ਸੁਰੱਖਿਅਤ ਹੋਣ ਸਗੋਂ ਸਭ ਤੋਂ ਵੱਧ ਜੁੜੀਆਂ ਹੋਈਆਂ ਵੀ ਹੋਣ ਉਨਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਏ ਕਿ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਇਕੋ ਰਸਤੇ ਤੇ ਅੱਗੇ ਵਧਣ ਨਵੀਂ ਦਿੱਲੀ ਵਿਚ ਸਰਹੱਦੀ ਸੜਕ ਸੰਸਥਾ BRO ਟੈਕ ਸਿੰਪੋਜ਼ੀਅਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਤ ਆਧੁਨਿਕ ਬੁਨਿਆਦੀ ਢਾਂਚਾ ਹਮੇਸ਼ਾ ਇਕ ਵਿਕਸਿਤ ਸਭਿਅਤਾ ਦੀ ਪਛਾਣ ਰਿਹਾ ਏ ਉਨਾਂ ਕਿਹਾ ਕਿ ਅੱਜ ਬਣਾਇਆ ਜਾ ਰਿਹਾ ਬੁਨਿਆਦੀ ਢਾਂਚਾ ਆਉਣ ਵਾਲੇ ਸਾਲਾਂ ਵਿਚ ਦੇਸ਼ ਦੀ ਸਭਿਅਤਾ ਨੂੰ ਪਰਿਭਾਸ਼ਿਤ ਕਰੇਗਾ ਉਨਾਂ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਦੂਰ ਦੁਰਾਡੇ ਖੇਤਰ ਵਿਚ ਰਹਿਣ ਵਾਲਾ ਕੋਈ ਵੀ ਨਾਗਰਿਕ ਮੁੱਖ ਧਾਰਾ ਤੋਂ ਕੱਟਿਆ ਹੋਇਆ ਮਹਿਸੂਸ ਨਾ ਕਰੇ
3: हम यह समझते हैं कि जिस देश का इंफ्रास्ट्रक्चर मजबूत होगा उसी देश का फ्यूचर भी सबसे अधिक मजबूत होगा हमने यह इंश्योर किया दूर दराज के किसी भी क्षेत्र में रहने वाला कोई भी नागरिक मेन स्ट्रीम से कटा हुआ महसूस न करे और साथियों हमने ऐसा इसलिए किया क्योंकि हमने कनेक्टिविटी को सिविलाइजेशन के डेवलपमेंट का एक अनिवार्य अंग माना
0: ਉਨਾਂ ਇਹ ਵੀ ਦਸਿਆ ਕਿ ਬੁਨਿਆਦੀ ਢਾਂਚਾ ਵਿਕਾਸ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਏ ਸ੍ਰੀ ਸਿੰਘ ਨੇ ਸਨਅਤਾਂ ਸਿੱਖਿਆ ਸ਼ਾਸਤਰੀਆਂ ਇੰਜੀਨੀਅਰਾਂ ਅਤੇ ਪ੍ਰਸ਼ਾਸਕਾਂ ਨੂੰ ਸਮੂਹਕ ਤੌਰ ਤੇ ਇਕ ਅਜਿਹੀ ਚੁਗਰਦਾ ਪ੍ਰਣਾਲੀ ਬਣਾਉਣ ਦੀ ਅਪੀਲ ਕੀਤੀ ਜੋ ਉੱਤਮਤਾ ਨੂੰ ਉਤਸ਼ਾਹਿਤ ਕਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 17 ਜੁਲਾਈ ਨੂੰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਚ 22,640 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਇਨ੍ਹਾਂ ਦਾ ਨੀਂਹ ਪੱਥਰ ਰੱਖਣਗੇ ਹਰਿਆਣਾ ਦੇ ਜੀਂਦ ਅਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕੱਲ੍ਹ ਦੁਪਹਿਰ ਬਾਅਦ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਅਤੇ ਖੇਤਰ ਵਿਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ ਇੱਕ ਰਿਪੋਰਟ
4: प्रधानमंत्री श्री नरेंद्र मोदी जलंधर छावनी स्टेशन का उद्घाटन करने तो बाद जलंधर तो वी राजा लई 74 पुनर्विकसित रेलवे स्टेशन का वर्चुअल उद्घाटन करेंगे। ये स्टेशन दुनिया के सब तो वड्डे स्टेशन पुनर्विकास प्रोग्रामा विचों एक अमृत भारत स्टेशन योजना के तहत विकसित किए गए हैं ते स्थानक सभ्याचार अते विरासत नाल जुड़े आधुनिक सुविधावां नाल लैस हैं। यह विरासत भी विकास भी दी सोच नाल बनाए गए हैं। प्रधानमंत्री जलंधर छावनी रेलवे स्टेशन तो संत रविदास एक्सप्रेस नूं भी हरी झंडी विखाउणगे। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ 에ਅਰ ਕੰਡੀਸ਼ਨ ਰੇਲ ਗੱਡੀ ਹੈ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਹੈ। ਪ੍ਰਧਾਨ ਮੰਤਰੀ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ ਜੋ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਨ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼ ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਪਹਿਲਾਂ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਦੇਸ਼ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਰੇਲ ਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ ਚੱਲੇਗੀ ਅਤੇ ਹਾਈਡਰੋਜਨ ਫਿਊਲ ਸੈੱਲ ਤਕਨਾਲੋਜੀ ਰਾਹੀਂ ਸੰਚਾਲਿਤ ਏ ਜੋ ਰੇਲ ਗੱਡੀ ਨੂੰ ਚਲਾਉਣ ਲਈ ਹਾਈਡਰੋਜਨ ਨੂੰ ਬਿਜਲੀ ਵਿਚ ਬਦਲਦੀ ਏ। ਇਹ ਪ੍ਰਕਿਰਿਆ ਉਪ ਉਤਪਾਦ ਦੇ ਰੂਪ ਵਿਚ ਸਿਰਫ਼ ਪਾਣੀ ਦੀ ਭਾਫ਼ ਪੈਦਾ ਕਰਦੀ ਏ ਜਿਸ ਦੇ ਨਤੀਜੇ ਵਜੋਂ ਕਾਰਜ ਦੌਰਾਨ 0 ਕਾਰਬਨ ਨਿਕਾਸੀ ਹੁੰਦੀ ਏ। ਭਾਰਤ ਵਿਚ ਡਿਜ਼ਾਈਨ, ਇੰਜੀਨੀਅਰਿੰਗ ਅਤੇ ਅਸੈਂਬਲ ਕੀਤੀ ਗਈ ਇਸ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਐ ਜੋ ਕਿ ਅਤਿਆਧੁਨਿਕ ਰੇਲਵੇ ਇੰਜੀਨੀਅਰਿੰਗ ਵਿਚ ਦੇਸ਼ ਦੀਆਂ ਵੱਧ ਰਹੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xandle@eir.ar ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਕਥਿਤ ਤੌਰ ਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਅਤੇ ਗੈਰ ਕਾਨੂੰਨੀ ਘੁਸਪੈਠ ਦੇ ਨੈਟਵਰਕ ਦੇ ਸਬੰਧ ਵਿਚ 13 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਏ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦੀ ਵਿਰੋਧੀ ਦਸਤੇ ਵੱਲੋਂ ਦਰਜ ਕੀਤੀ ਗਈ FIR ਨਾਲ ਸਬੰਧਿਤ ਏ। ਇਸ ਵਿਚ ਇਕ ਸੰਗਠਿਤ ਗਿਰੋਹ ਦੇ ਰੋਹਿੰਜਿਆ ਤੇ ਬਾਂਗਲਾਦੇਸ਼ੀ ਨਾਗਰਿਕਾਂ ਦੀ ਭਾਰਤ ਵਿਚ ਗੈਰ ਕਾਨੂੰਨੀ ਘੁਸਪੈਠ ਕਰਾਉਣ, ਫਰਜ਼ੀ ਭਾਰਤੀ ਪਛਾਣ ਪੱਤਰ ਤਿਆਰ ਕਰਨ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਮੁੜ ਵਸੇਬੇ ਵਿਚ ਸਹਾਇਤਾ ਕਰਨ ਦੇ ਇਲਜ਼ਾਮ ਨੇ ਜਾਂਚ ਵਿਚ ਇਕ ਵਿਆਪਕ ਮਾਲੀ ਨੈਟਵਰਕ ਦਾ ਖੁਲਾਸਾ ਹੋਇਆ ਏ। ਸੁਪਰੀਮ ਕੋਰਟ ਨੇ ਅੱਜ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਡੀ ਉਮਰ ਵਾਲੇ ਜਾਂ ਗੰਭੀਰ ਰੂਪ ਵਿਚ ਬੀਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਇਕ ਵਿਆਪਕ ਨੀਤੀ ਤਿਆਰ ਕਰਨ ਤੇ ਲਾਗੂ ਕਰਨ ਲਈ ਕਿਹੈ। ਅਦਾਲਤ ਨੇ ਨਿਰਦੇਸ਼ ਦਿੱਤੈ ਕਿ ਦੇਸ਼ ਭਰ ਵਿਚ ਅਜਿਹੇ ਮਾਮਲਿਆਂ ਤੇ ਵਿਚਾਰ ਕਰਨ ਲਈ ਇਕਸਰ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਾਸਤੇ 3 ਮਹੀਨਿਆਂ ਦੇ ਅੰਦਰ ਅੰਦਰ ਨੀਤੀ ਤਿਆਰ ਕਰਕੇ ਇਸ ਨੂੰ ਨੋਟੀਫਾਈ ਕੀਤਾ ਜਾਵੇ। ਸਰਕਾਰ ਨੇ ਈਂਧਨ ਬਾਲਣ ਦੀ ਬਰਾਮਦ ਦੀ ਆਪਣੀ 15 ਦਿਨਾਂ ਸਮੀਖਿਆ ਵਿਚ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਕਸਟਮ ਡਿਊਟੀ ਚ ਬਦਲਾਅ ਕੀਤਾ। ਸੋਧੀਆਂ ਹੋਈਆਂ ਦਰਾਂ ਤਹਿਤ ਡੀਜ਼ਲ ਬਰਾਮਦ ਤੇ ਟੈਕਸ ਵਧਾ ਕੇ 15 ਰੁਪਏ 50 ਪੈਸੇ ਫੀ ਲੀਟਰ ਕਰ ਦਿੱਤਾ ਗਿਐ ਜਦੋਂ ਕਿ ATF ਬਰਾਮਦ ਤੇ ਟੈਕਸ ਵਧਾ ਕੇ 14 ਰੁਪਏ 50 ਪੈਸੇ ਫੀ ਲੀਟਰ ਕਰ ਦਿੱਤਾ ਗਿਐ। ਪੈਟਰੋਲ ਬਰਾਮਦ ਤੇ ਟੈਕਸ ਘਟਾ ਕੇ 2.5 ਰੁਪਏ ਫੀ ਲੀਟਰ ਕਰ ਦਿੱਤਾ ਗਿਐ। ਸੋਧੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਨੇ। ਭਗਵਾਨ ਜਗਨਨਾਥ, ਭਗਵਾਨ ਬਲਭਦਰ ਅਤੇ ਦੇਵੀ ਸੁਭਦਰਾ ਦੀ ਰੱਥ ਯਾਤਰਾ ਅੱਜ ਓਡੀਸ਼ਾ ਦੇ ਪੁਰੀ ਵਿਚ ਸ਼ੁਰੂ ਹੋ ਗਈ ਏ। ਖੇਡਾਂ ਚ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ ਏ। ਹੁਣ ਫਾਈਨਲ ਵਿਚ ਐਤਵਾਰ ਨੂੰ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਏਗਾ। 2 ਵਾਰ ਦੇ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਜਾਪਾਨ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਉਨ੍ਹਾਂ ਨੇ ਵਿਸ਼ਵ ਦੀ 5ਵੇਂ ਨੰਬਰ ਦੀ ਖਿਡਾਰਨ ਚੀਨ ਦੀ ਹਾਨ ਯੂਏ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਆਖਿਰ ਚ ਖਾਸ ਖਬਰਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਿਸ਼ਵ ਭੂ ਸਿਆਸੀ ਟਕਰਾਵਾਂ ਦਰਮਿਆਨ ਨਜ਼ਦੀਕੀ ਖੇਤਰੀ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਅਤ ਅਤੇ ਸਭ ਤੋਂ ਵੱਧ ਜੁੜੀਆਂ ਸਰਹੱਦਾਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਯਤਨ ਕਰ ਰਹੀ ਏ। प्रधानमंत्री नरेंद्र मोदी भलके पंजाब हरियाणा ते चंडीगढ़ विच 22,640 करोड़ रूपये दे वख-वख प्रोजेक्ट राष्ट्र नूं समर्पित करनगे तिना दे नींह पत्थर रखणगे। इस दे नाल ही साडा ए बुलेटिन खत्म हुंदा है। साडा अगला प्रादेशिक बुलेटिन शाम 6:20 ते होएगा। नमस्कार।
5: आदाब, ये आकाशवाणी है। खबरों के साथ मैं नीतिका त्यागी।